0: 두둑의 속이카 아닐라마오 앙 스나르의 어조라노 사그니트의 구불의 따후의 마니카 오살노 맴 아스그 아스그 아니 거글럽 맴
1: 아우 벨레이케 함바이 벨레크나 토토큰 칸이니 오 거글럽 네 데브시디도
0: Nini
1: nini nini shi mani belai khana to tokungo tebu shi di tebu wanchuk di tebu ni bo puri di tebo
0: ni mem ang char nondo kumar char bikash rai songi koklop rok mem puri bu mem ang ang re di wo go phok song da bu ta mem
1: haida
0: ni mem phok song da bu
1: aro da jini akash bani wo da
0: ni mem da bu
1: ओ बेले छका
0: हा गाबु थाजुरा मेम दुचा मों तांग बुरै रक हाइन खना मेम
1: ओ बेले का हम बेले का हम
0: ई मेम कोगलो बु थाजाक मेम रे दिबो आं
1: हाय दे कोगरु बनि पांदाव दा
0: ई ई मेम थाजाक
1: ओ बेले के का हम छिदि
0: ने
1: दे चाप दि
0: दो मेम
1: आ आ
0: मेम दे
1: हम बाय दो
0: दो मेम हम बाय
1: বেলেগখিনো হামবাই চিনি তাকু হিরণ কুমার ন ও তাপুক নি বসংরক আবাই ঘে চিনি হুকুমো বাই দালি তং মানে ব ফক সং এবার জাদু কলি যারা চা বহুনি খানা ওই বাংতে বুতং থকা আব বেলেগখিন চিনি বাকি নাঙ্গি তং মানে হ্যালো ই লাম সকো ইচ্ছা পয়া খেলে পান্দাবো
2: ขนาดไหนมันนี่ขนาดไหนมันนี่ทำมาอืมอืมของแกบุญน่ะที่ช่างบอกกระเรื่องนี้จะได้ไหนอ่ะนี่ข้ากำลังจะได้สวัสดีอ้าวโอเคอันนี้ก็จะทำบ้างแต่ก็กำลังก็กลัวก็ขนาดไหนมันนี่ทำมาอืมอืมของแกบุญน่ะที่ช่างบอกกระเรื่องนี้จะได้ไหนอ่ะนี่ข้ากำลังจะได้สวัสดีอ้าวโอเคอันนี้ก็จะทำบ้างแต่ก็กำลังจะได้สวัสดีอ้าวโอเคอันนี้ก็จะทำบ้างแต่ก็กำลังจะได้สวัสดีอ้าวโอเคอันนี้ก็จะทำบ้างแต่ก็กำลังจะได้สวัสดีอ้าวโอเคอันนี 어야크랄레 어야크랄레 어야크랄레 암정모 야크랄레 어야크랄레 하등모 야크랄레 어야크랄레 우리 뭐 만글라 사우이 어야크랄레 허르보 아무리 우리 만글라 어야크랄레 허니보 항만노글라 어야크랄레 이니 아니 비니 여튼이 북한이 함작문이 어야크랄레 함작모 야크랄레 어야크랄레 하등모 야크랄레 어야크랄레 어기딘 야크랄레 어야크랄레 에펜 야크랄레 노니세 이게 가치자 하냐 하이 하나 이거는 뭐다 어머 한가이 가치자 원수기 시민이 먹으라이
1: 자리
2: 먹으라이 생자로 먹으라이 팔리면이 살자 여튼어 탕라이면이 앙보 여튼어 생자니 먹으라시에 하이마니 탕마니 등 올수 당신이시 니니 아니 비니 여튼이너 남등사시 하이게이사시 아사이마 어라 오라 아숙세 펴라이면이 시에우리 마야니 바그시에 알록살라이면이 제이 아바하냐 제이 특히셔 동어 아보 에이 아보 헤이 거런 마트이 게셔 원수부 시민이다
1: 더
2: 아보 헨게 니니 거런 넌너구이 니니 거 니니 사중 넌너구이 마타이 하노세 마랑자덕세 닌데 거런이 만부카 개보바이 쇼자기야 거런너 개보바이 쇼자기야 거런너 쿵바르 나 청리 사이버 닌데 나 척국세 살